ਦਿਲ ਵਿੱਚ ਕੋਈ ਭੇਦ ਸੀ, ਫਰਕ ਸੀ? ਪਾਤਸ਼ਾਹ ਕਹਿਣ ਲੱਗੇ, ਨਹੀਂ, ਮੇਰਾ ਕਿਸੇ ਨਾਲ ਵੈਰ ਨਹੀਂ। ਮੈਨੂੰ ਜਿਵੇਂ ਵਾਹਿਗੁਰੂ ਨੇ ਗੱਲਾਂ ਆਖੀਆਂ ਉਹ ਮੈਂ ਸੰਸਾਰ ਨੂੰ ਦੱਸ ਰਿਹਾ। ਦੂਜੀ ਗੱਲ, ਉਹਨਾਂ ਤੋਂ ਵਿਛੋੜ ਕੇ ਜੇ ਮੈਂ ਆਖਾਂ ਮੇਰੇ ਪੈਰਾਂ ਦੀ ਪੂਜਾ ਕਰੋ ਤਾਂ ਤੇ ਮੈਂ ਭੁੱਲ ਵਿੱਚ ਹਾਂ। ਮੈਂ ਕਹਿੰਦਾ ਬਈ ਨਹੀਂ, ਉਹ ਵੀ ਦੱਸ ਰਹੇ ਨੇ, ਮੈਂ ਵੀ ਦੱਸ ਰਿਹਾ। ਉਸ ਵਾਹਿਗੁਰੂ ਦੇ ਤੁਸੀਂ ਵੀ ਸੇਵਕ ਬਣੋ, ਇਸ ਲਈ ਮੇਰਾ ਕਿਸੇ ਨਾਲ ਵੈਰ ਨਹੀਂ। ਹਜ਼ੂਰ ਕਹਿੰਦੇ ਨੇ

0: अब तार
1: जहां निंदक दोष सरकार

ਵੱਡੀ ਹੂੰ ਵੱਡਾ ਅਬਾਰ ਤੇਰਾ ਮਰਦਵਾ ਵੱਡੀ ਹੂੰ ਵੱਡਾ ਅਬਾਰ ਤੇਰਾ ਮਰਦਵਾ ਨਿਰਮਲ ਨਿਰਮਲ ਸੁਚਾ ਨਿਰਮਲ ਨਿਰਮਲ ਸੁਚਾ ਸੁਚੋ ਸੁਚਾ ਸੁਚੋ ਸੁਚਾ ਸੁਚੋ ਸੁਚਾ ਸੁਚੋ ਸੁਚਾ ਅੰਤ ਨਾ ਅੰਤ।

ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ

حق آگاہ گرو گوبند سنگھ، شاہ شاہ شاہ

ਘਰ ਹੈ ਸੋਨੇ ਦਾ ਚੰਦਨ ਦਾ ਗਾਰਾ ਲਾਇਆ ਹੀਰੇ ਮੋਤੀ ਜੜੇ ਹਨ ਸੁੰਦਰ।

ਸਾਰੇ ਸੁੱਖ ਪ੍ਰਾਪਤ ਹੋਏ। ਗੁਰੂ ਨੇ ਸਾਰੀਆਂ ਇੱਛਾ ਪੂਰਨ ਕੀਤੀਆਂ ਪਰ ਨਾਮ ਦੀ ਇੱਛਾ ਨਾ ਆਈ। ਬਾਬਾ ਜੀ ਕਹਿੰਦੇ ਨੇ ਲੋਕਾਂ ਦੀਆਂ ਨਿਗਾਹਾਂ ਵਿੱਚ ਉਹ ਵੱਡਾ ਮਨੁੱਖ ਹੋਏਗਾ, ਮੇਰੀ ਨਿਗਾਹ ਦੇ ਵਿੱਚ ਉਹ ਇੱਕ

ਪਾਂਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਲ ਮੈਂ ਰੋਸ਼ਨ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਗੁਲਸ਼ਨ।

Thank you.

Thank you.

ਪਿਆਰ ਨਾਲ ਆਖੋ ਧੰਨ ਗੁਰੂ ਨਾਨਕ।

ਲੱਗੀਆਂ ਇਹ ਤਾਂ ਪੁਰਾਣੀਆਂ ਲੱਗੀਆਂ ਅੱਜ

मेरा दिन क्यों नहीं समा है।

یہی کہتی مجھے خلقت کیا وہ دیکھو وہ دیکھو وہ دیکھو وہ دیکھو.

ਤੇਰੀ ਆਵਾਜ਼ ਜਿਸ ਕਰੀਏ ਸਾਰਿਆਂ ਦੇ ਉੱਤੇ ਬਖਸ਼ਿਸ਼, ਸਾਰੇ ਸਰਬ ਤੁਮਾਰੀ ਭਾਈ ਬਖਸ਼ਿਸ਼ ਵਾਲੀ ਰਾਤ ਹੈ, ਮੇਰਾ ਵਾਲੀ ਰਾਤ ਹੈ, ਪਿਆਰ ਨਾਲ ਸਾਰੀ ਸਰਬ ਪ੍ਰਕਾਸ਼ ਰਾਏ ਬੁਲਾ।

ਪਿਆਰ ਸਾਹਿਬ ਦਾ ਮੇਰੇ ਵੀ ਅੱਜ ਕੱਲ ਪੰਚਾਤਾਪ ਰੋਣ ਆਪਣੀ ਹੱਥੀ ਤਸਵਰ ਕਰਕੇ ਰੋ ਰਿਹਾ ਹੈ ਰਾਏ ਜੀ ਹੁਣ ਉਹ ਹੱਥੇ ਜਿਹਨਾਂ ਅੱਖਾਂ ਨਾਲ ਮੈਂ ਨਾਨਕ ਨੂੰ ਚਪੇੜਾ ਮਾਰਦਾ ਰਿਹਾ ਮੈਂ ਤਾਂ ਮਾਇਆ ਦਾ ਕੀੜਾ ਹਾਂ ਮੇਰੀ ਅਰਦਾਸ ਸੁਣ ਕੇ ਨਹੀਂ ਆਇਆ ਤੁਸੀਂ ਕਰੋ ਰਾਏ ਜੀ ਫਿਰ ਤੁਸਾਂ ਨੇ ਚੱਲੀ ਅੱਖਾਂ ਦੀਆਂ ਛਿੱਪੀਆਂ ਵਿੱਚੋਂ ਪਿਆਰ ਦੇ ਸੁੱਤੇ ਮੋਤੀ ਡੁੱਬਣ ਲੱਗ ਗਏ ਤੇ ਫਿਰ ਕਹਿੰਦਾ ਕੀ

ਪ੍ਰਭੂ ਦੇ ਦਰਮਿਆਨ ਅਰਦਾਸ ਇੱਕ ਪੁਲ ਦਾ ਕੰਮ ਕਰਦੀ ਹੈ। ਇਸੇ ਲਈ ਅਰਦਾਸ ਕਰਦਿਆਂ ਹੋਇਆਂ ਹਰੇਕ ਵਿਅਕਤੀ ਆਪਣੇ ਆਪ ਨੂੰ ਪ੍ਰਭੂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਦਰ ਉਸ ਵੇਲੇ ਖੁੱਲ ਜਾਂਦਾ ਹੈ ਜਿਸ ਵੇਲੇ ਪ੍ਰੇਮ ਨਾਲ ਅਰਦਾਸ ਕੀਤੀਦਾ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵੀ ਸਹਿਸ ਕ੍ਰਿਤੀ ਸਲੋਕ ਵਿੱਚ ਇਸ ਢੰਗ ਨਾਲ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਨੇ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਪ੍ਰਭੂ, ਕਿਰਪਾ ਦੇ ਖਜ਼ਾਨੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਣ ਵਾਲੇ ਪ੍ਰਭੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ। ਕਿਰਪਾ ਕਰੋ, ਮੈਂ ਆਪਣੇ ਸਰੀਰ ਦੇ ਅੰਤ ਤੱਕ ਸਦਾ ਨਾਮ ਜਪਦਾ ਰਹਾਂ ਅਤੇ ਤੁਹਾਡੀ ਮਿਹਰ ਮੇਰੇ ਦੁੱਖਾਂ ਨੂੰ ਸਦਾ ਦੂਰ ਕਰਦੀ ਰਹੇ।

ਤਮਕ ਧਾਰ ਅਣੀਅਰ ਕਮੰਦ ਕੋਰੜਾ, ਤਮਕ ਧਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ

ਮਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਭ ਸਰੋਹੀ ਸੈਥੀ ਯੇ ਹੈ ਹਮਾਰੇ ਤੀਰ। ਤੀਰ ਤੂੰ ਹੀ ਸੈਥੀ ਤੂੰ ਹੀ, ਤੀਰ ਤੂੰ ਹੀ ਸੈਥੀ ਤੂੰ ਹੀ।

ملک الحمد تم نے سارے کی تمہیں سو

0: ਡੇ ਪੁੱਜੇ ਸਭਾਓ ਵੱਡੀ ਵਡੇ ਜਾਂ ਪੁੱਛਣਾ ਦਾਸ ਵੱਡੀ ਵਡੇ ਜਾਂ ਪਿਆ ਨਾਨਕ ਕਾਨਕ ਸ੍ਰੀ ਜਾਇ ਕੀਤਾ ਕਰਨਾ ਸਰਵ ਜਾਇ ਮੰਗਲਾ ਦੂਜਾ
1: ਜੇ ਸੱਚੇ ਕੀ ਹੈ ਕੋਈ ਸੱਚੇ ਕਾ ਵਿਦਵਾਰ ਸਿਖਣਾ ਸਮਾਇ ਲੈ ਬਣਾ ਕਿਸਰੇ ਬਣਾ ਇੱਕ ਨਾ ਪਾਣੇ ਕਰ ਲੈ ਇੱਕ ਨਾ ਮਾਰੇ ਵਿਸ਼ਵਾਸ ਦੇ ਪਿਆ ਕਰ ਜਾ।

ਕਟੇ ਵਿਕਾਰ ਪੈ ਧਰਤੀ ਜੰਮੀ ਬਾਹਰ ਪੈ ਚਿੰਤਰੇ ਸਿਰਪਾਰ ਪੈ ਚਰਾਜਾ ਤਰਵਾਰ ਪੈ ਵਿਸੂਏ ਪੈ ਵਿਚੰਦ ਭੋ ਕਰੋੜੀ ਚਤਨੰਦ ਪੈ ਵਿ ਸਿੰਧੁ ਸੁਨਾਥ ਪੈ ਚਾ ਡਾਣੇ ਆਕਾਸ਼ ਪੈ ਵਿਜੋ ਮਾਮਲ ਸੂਰ ਪੈ ਵਿ ਜਾਵੇ ਜਾਵੇ ਚਲਿਆ ਪੌਲ ਕੇ ਸਿੱਧੇ ਨਾਨਕ ਨੇ ਪੌ ਨਿਰੰਕਾਰ ਸੱਚੇ ਅੱਲਾ ਪਹਿਲਾ ਨਾਨਕ ਨੇ ਪੌ ਨਿਰੰਕਾਰ ਹੋ ਕੇ ਤੇਰਾ ਅਨੁਵਾਦ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ।

ਜੇ ਆਖੇ ਸੇ ਤੂੰ ਹੈ ਜਾਣੇ ਤੇਰਾ ਮੇਰੀ ਸਾਹ ਨਾਨਕ ਭਗਤਾਂ ਮੁਕਸਰ।

ਸਿਆਣਾ ਮੁੱਖ ਸਾਰ ਨਾ ਜਾਣਾ ਹੋ ਚ ਮਾਇਆ ਹੋਵੇ ਛਾਇਆ ਹੋਵੇ ਕਰ ਕਰ ਜੰਤੋ ਪਾਇਆ ਹੋ ਮੈਂ ਪੁੱਜਿਆ ਤਾਂ ਦਰ ਸੁਜੈ ਗਿਆਨ ਹੋਣਾ ਕਰ ਕਰ ਦੂਜਾ।

0: ਮਹੱਲਾ ਪਹਿਲਾ ਖੇਤਾਂ ਦੀਪਲਾ ਮੰਡਲਾ ਖੰਡਾ ਬ੍ਰਹਮੰਡਾ ਅੰਡੇ ਜੇ ਰਜੂ ਪਿਆ ਖਾਣੀ ਸਿੱਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪਾ ਕੇ ਸੰਭਾਲੇ ਸੋਨਾ ਹੈ ਜਿਕਰ ਤੇ ਕਰਨਾ ਕੀ ਆ ਚਿੰਤਾ ਵੀ ਕਰਨੀ ਤਾਂ ਹੈ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਹਰੀ ਸਵਸਥ ਸੇ ਤਿਸ

تس گر کو صد کری نمسکار، تس گر کو صد جاؤں بلہار، ست گر کے

ਬੜੇ ਪਿਆਰ ਨਾਲ ਸ਼ਰਵਣ ਕਰੋ। ਇਹ ਜੋ ਆਪ ਜੀ ਨੂੰ ਮੈਂ ਸ਼ਰਵਣ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਔਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ ਚ ਕਿਹਾ, ਭਾਈ ਦੁਨੀਆਂ ਵਿੱਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ,

ਕਬੀਰ ਸਾਹਿਬ ਕਹਿੰਦੇ ਨੇ ਸਭ ਕੁਛ ਛੱਡ ਦਿੱਤਾ ਹੈ, ਤੰਨਾ ਵੀ ਬੁਣਨਾ ਵੀ, ਹੁਣ ਇੱਕੋ ਰੱਬ ਦਾ ਨਾਮ ਮੈਂ ਲਿਖਿਆ ਹੋਇਆ ਆਪਣੇ ਹਿਰਦੇ ਤੇ। ਕਿੱਡੀ ਵੱਡੀ ਗੱਲ ਹੈ, ਸਭ ਕੁਛ ਛੱਡ ਕੇ ਮੈਂ ਹਰੀ ਦਾ ਨਾਮ ਰੱਬ ਦਾ

0: ਭਾਵੇਂ
1: ਮੇਰੀ ਜਾਤ ਹੋਛੀ ਹੈ, ਮੇਰੀ ਪਤ ਹੋਛੀ ਹੈ, ਪਰ ਮੈਂ ਇਕੱਲਾ ਜ਼ਰੂਰ ਖੱਟਿਆ ਜਿਹੜਾ ਆਮ ਆਦਮੀ ਨੂੰ ਨਹੀਂ ਮਿਲਦਾ। ਅਸੀਂ ਲੋਕ ਆਮ ਜਗਿਆਸੂ ਜੀਵ ਸਾਰੀ ਉਮਰ ਛੋਟੇ ਛੋਟੇ ਲਾਭਾਂ ਨੂੰ ਵੇਖਦੇ ਰਹਿੰਦੇ ਹਾਂ। ਭਾਈ ਬੜਾ ਕੁਛ ਕਮਾ ਕੇ, ਬੜਾ ਕੁਛ ਪਾ ਕੇ ਇਹ ਚੀਜ਼ ਦੀ ਸਮਝ ਆਉਂਦੀ ਹੈ ਕਿ ਰੱਬ ਦੇ ਨਾਮ ਤੁਲ ਕੁਝ ਨਹੀਂ ਹੈ। ਜਿਹੜੇ ਮੇਰੇ ਵਰਗਾ ਕੋਈ ਗਰੀਬ ਫਕੀਰ ਹੋਵੇ ਉਹ ਸਾਰੀ ਉਮਰ ਨਸਾ ਫਿਰਦਾ ਦੌਲਤ ਦੇ ਮਗਰ, ਪਰ ਜਿਹੜਾ ਬਹੁਤ ਕਮਾਈ ਕਰ ਲਵੇ ਉਹਨੂੰ ਫਿਰ ਇਹ ਪਤਾ ਲੱਗਦਾ ਕਿ ਸਭ ਤੋਂ ਵੱਡਾ ਜੋ ਹੈ ਰੱਬ ਦਾ ਨਾਮ ਹੈ। ਕਬੀਰ ਸਾਹਿਬ ਕਹਿੰਦੇ ਹਨ, ਹੋਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹਾ।

ਸਿੰਘਾਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਈ, ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ, ਪੁੱਠੀਆਂ ਖਲਾਂ ਲੁਹਾਈਆਂ, ਉਬਲਦੀਆਂ ਦੇਗਾਂ ਚ ਬੈਠੇ, ਅਸਹਿ ਤੇ ਕੈਕਟ ਸਹਾਰਦਿਆਂ ਆਇਆ, ਸਿੱਖੀ ਸਿਰਕ ਨਹੀਂ ਹਾਰਿਆ, ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਦਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏਵੰਦ।

मेरे कलगीधर सच्चे पातशाह दे दरबार विच रब्बी बाणी दा कीर्तन हो रहा है। संगतां बेअंत जुड़ियां हैं। बाहरों आईयां संगतां हजूर दे चरना ते सीस चुका के मालिक दे दरों दाता प्राप्त करके अपने आप नूं वडभागी बना रहे हैं। पर एक निक्का जिहा बच्चा जिस दे मन विच उत्साह है कि हे माना पहली वेरी पूरे गुरु दे दर्शन कीते हैं, ए जिहड़ा सीस है गुरु दे चरणां ते जाके रखना है। आखो श्री वाह, सारे आखो वाहेगुरु। कलगीधर सच्चे पातशाह दे प्रकाश उत्सव दे प्यारे हो, आओ कोई भी रसना उस अकाल पुरख दे नाम तो वांझी ना रह जाए। जो भी माई भाई इत्थे आया है, आओ भागां वालियो अपनी रसना पवित्र करो, ए सेवक दे कन सफले करो, प्यार नाल सारे गज के आखो सतनाम। अजे भी सारे ने वाहिगुरु नहीं किया तो मेरा चित करता है आज खास बख्शिश वाला समय है। आज दे समय, आज दी रात भागा वाली रात है। जो रब्बी नूर प्रगटिया सी इस मात लोक विच, तो आओ प्यारी सात संगत उस नूर दे दर्शन करदे होए उस दे नाम नाल जुड़ो। की पता अज दा जपया आया वाहेगुरु सानू सदा वास्ते चेते आ जाए, साडी मानू यात्रा सफल हो जाए। बंदी बंदे बंदगी अख्तियार साहेब रोज धरे के प्यार, मिल जाए ए दात। आओ दाता वंडन वाला दाता आ रहा है भाई, पर पहले तैयारी कर दे करी सारे गज की आखो सतना। उस रसना तो मैं सदके जावा जिसने साई दा नाम जपया है, ओ मुखड़ा भी धन है जिदे विचों निकलिया है सतनाम। निक्के जे बच्चे दे मन विच फुरना है। जिस वेले सारी संगत ने हजूर दे के मत्था टेकिया बैठ गई, तो ये छोटा जिहा बच्चा संगत विचों लंघदा लंघदा लंघदा हजूर दे कोल पहुंचिया, ते इसने अपना सिर गुरु दे चरणा ते रख लिया। दशमेश पिता मेरे कलगियां वाले पातशाह, चिट्टियां बाजा वाले चोजी पातशाह, सारियां दे साझे सतगुरु जी ने नेत्र खोले, तकिया निक्का जिहा बच्चा है ते चरणा ते सीस रख के किसे प्यार च मत्था टेक रहे। हजूर ने बड़े प्यार नाल काका ओ बरखुरदार सिर चुक भाई उत्ते कर मत्था, पर अज मत्था चुकण वास्ते चित नहीं करदा इसदा, पर हुकुम पाके सिर चुके आ। निके निके हाथ जोड़ ले फिर प्यार नाल पिया करदा है दर्शन, जिवें चकोर चंद्रमा नूं वेख वेख के खुश होंदा। हजूर कहन लगे काका कित्थों आए? महाराज तुहाडी बख्शिश द्वारा मैं पिशावर तू आया। वाह वाह, तन भुजंगिया तू तन है, किथे पिशावर ते किथे आनंदपुर साहब, किवें मंदला चाक के तू पहुंचे है।
ਤੇਰੇ ਪਿਆਰ ਤੋਂ ਕੁਰਬਾਨ ਜਾਈਏ। ਹਜ਼ੂਰ ਬੜੇ ਪ੍ਰਸੰਨ ਹੋਏ। ਪਿਸ਼ਾਵਰ ਦੀ ਸੰਗਤ ਜਿਹੜੀ ਆਈ ਹੈ ਉਹਦੇ ਨਾਲ ਆਏ ਹਾਂ ਗਰੀਬ। ਅੱਛਾ ਫਿਰ ਤੇਰਾ ਨਾਮ ਕੀ ਹੈ? ਤਾਂ ਇਸ ਲਈ ਤੋਤਲੀ ਜ਼ਬਾਨ ਨਾਲ ਕਿਹਾ, ਮਹਾਰਾਜ ਮੈਨੂੰ ਲੋਕੀ ਜੋਗਾ ਕਹਿੰਦੇ ਨੇ। ਆਖੋ ਸ੍ਰੀ ਵਾਹਿਗੁਰੂ। ਤੋ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਵੱਲ ਤੱਕਿਆ, ਜੋਗਾ ਹਾਂ ਸੱਚੇ ਪਾਤਸ਼ਾਹ। ਫਿਰ ਭਾਈ ਕਿਹਦੇ ਜੋਗਾ ਹੈ ਤੂੰ? ਹਜ਼ੂਰ ਨੇ ਪਿਆਰ ਨਾਲ ਪੁੱਛਿਆ, ਆਪਣੇ ਜੋਗਾ, ਮਾਤਾ ਪਿਤਾ ਜੋਗਾ, ਰਿਸ਼ਤੇਦਾਰਾਂ ਜੋਗਾ, ਆਂਢੀਆਂ ਗੁਆਂਢੀਆਂ ਜੋਗਾ, ਕੁਟੁੰਬ ਕਬੀਲੇ ਜੋਗਾ, ਦੇਸ਼ ਪਰਿਵਾਰ ਜੋਗਾ, ਤੂੰ ਕਿਹਦੇ ਜੋਗਾ ਹੈ? ਤਾਂ ਪਿਆਰੀ ਸਾਧ ਸੰਗਤ, ਗੁਰੂ ਕੇ ਸਿੱਖ ਦਾ ਮਨ ਨੀਵਾਂ ਤੇ ਮਤ ਉੱਚੀ, ਮਤ ਪਤ ਕਾ ਰਾਖਾ ਆਪ ਸ੍ਰੀ ਵਾਹਿ। ਨਿੱਕੇ ਜੇ ਜੋਗੇ ਨੇ ਕਿਹਾ, ਦਾਤਾ ਜੀ ਮੈਂ ਤਾਂ ਤੇਰੇ ਜੋਗਾ, ਤੇਰੇ ਜੋਗਾ। ਜਿਸ ਵੇਲੇ ਇਸਨੇ ਇਹ ਬਚਨ ਕੀਤਾ, ਤੋ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇਹਦੀ ਬਾਂਹ ਫੜ ਲਈ। ਆਖੋ ਸ੍ਰੀ ਵਾਹਿ। ਤਾਨੋ ਗੁਰੂ ਕਾ ਸਿੱਖ ਹੈ ਜਿਹਦੀ ਬਾਂਹ ਕਲਗੀਆਂ ਵਾਲਾ ਫੜ ਲਵੇ, ਫਿਰ ਛੱਡੇਗਾ ਨਹੀਂ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਹੇ ਨਾ ਛੋੜ। ਤੂੰ ਕਿਸਦੇ ਜੋਗਾ ਦਾਤਾ ਜੀ? ਮੈਂ ਤੇਰੇ ਜੋਗਾ। ਹਜ਼ੂਰ ਕਹਿਣ ਲੱਗੇ, ਜੇ ਤੂੰ ਮੇਰੇ ਜੋਗਾ ਤਾਂ ਮੈਂ ਵੀ ਤੇਰੇ ਜੋਗਾ। ਆਖੋ ਸ੍ਰੀ ਵਾਹਿਗੁਰੂ। ਗੱਲ ਤਾਂ ਇਤਨੀ ਹੈ, ਪਰ ਅਸੀਂ ਗੁਰੂ ਜੋਗੇ ਨਹੀਂ ਬਣਦੇ, ਕੰਮਾਂ ਕਾਰਾਂ ਜੋਗੇ ਬਣਦੇ ਹਾਂ, ਦੁਨੀਆਂ ਦੇ ਚਵੇਲਿਆਂ ਜੋਗੇ ਬਣਦੇ ਹਾਂ, ਰਿਸ਼ਤੇਦਾਰਾਂ ਜੋਗੇ, ਪੁੱਤਰ ਧੀਆਂ ਜੋਗੇ ਬਣਦੇ ਹਾਂ। ਬਾਈ ਭਾਗਾ ਵਾਲਾ ਉਹ ਗੁਰਮੁਖ ਹੈ ਜੋ ਗੁਰੂ ਜੋਗਾ ਬਣ ਗਿਆ। ਗੁਰੂ ਜੋਗਾ ਅੱਜ ਕੱਲ ਤਾਂ ਸਾਡੀ ਅਵਸਥਾ ਹੈ, ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਗੁਰੂ ਦਰਬਾਰ ਚ ਮੱਥਾ ਟੇਕੀਏ ਚਾਹੇ ਨਾ ਟੇਕੀਏ, ਪਰ ਦਫ਼ਤਰ ਪਹਿਲਾਂ ਜਾਣਾ, ਕਿਉਂ ਕਿਤੇ ਸਾਹਿਬ ਨਿਰਾਜ਼ ਨਾ ਹੋ ਜਾਏ, ਪਹਿਲਾਂ ਚਲੇ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਿ ਸਤਿਗੁਰ ਸਾਹਿਬ ਛੱਡ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਸਾਹਿਬ ਛੱਡ ਕੇ ਫਿਰ ਮਰਮੁਖ ਹੋਏ ਬੰਦੇ ਦਾ ਬੰਦਾ, ਬੰਦੇ ਦਾ ਬੰਦਾ ਤੂੰ ਬਣਦਾ ਹੈ। ਪਰ ਅੰਮ੍ਰਿਤ ਵੇਲੇ ਆ ਕੇ ਗੁਰਦਰਬਾਰ ਚ ਹਾਜ਼ਰੀ ਨਹੀਂ ਭਰਦਾ, ਫਿਰ ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰਦਾ, ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਅਫਸਰਾਂ ਅੱਗੇ ਅਦਾਵਰਸ ਕਰਦਾ, ਫਿਰ ਪੂਰੀ ਡਿਊਟੀ ਦਿੰਦਾ। ਤੇ ਜੇ ਗੁਰਦੁਆਰੇ 5 ਮਿੰਟ ਜ਼ਿਆਦਾ ਹੋ ਜਾਣ, ਬਸ ਚਲੋ ਜੀ ਚਲੀਏ, ਹੁਣ ਇੱਥੇ ਕੀ ਬਹਿਣਾ, ਅਵਲ ਤਾਂ ਆਉਣਾ ਹੀ ਲੇਟ ਹੈ। ਜੇ ਕੀਰਤਨ 7 ਵਜੇ ਸ਼ੁਰੂ ਹੋਣਾ ਹੈ ਤੇ ਆਉਣਾ ਹੀ 8 ਵਜੇ, ਤੇ ਸ਼ੈਨਮਾ ਜਾਣਾ ਹੋਵੇ ਸ਼ੋ 7 ਵਜੇ ਸ਼ੁਰੂ ਹੁੰਦਾ, ਪਹਿਲਾਂ ਹੀ ਜਾ ਕੇ 6:30 ਵਜੇ ਬਾਰੀ ਖਲੋ ਜਾਂਦੇ। ਤਿਆਰ ਕਾਹਦਾ ਹੋਇਆ ਜੇ ਪਹਿਲਾਂ ਹੀ ਆ ਕੇ ਨਾ ਜੁੜਿਆ ਗੁਰੂ ਕਾ ਸਿੱਖ ਇਸ ਇੱਛਾ ਵਿੱਚ ਕਿ ਮੇਰਾ ਧਨ ਗੁਰੂ ਨਾਨਕ ਮੇਰੇ ਤੇ ਅਵੇਂ ਉਦਿਸ਼ਟ ਕਰੇ, ਰੱਬੀ ਬਾਣੀ ਦਾ ਅੰਮ੍ਰਿਤ ਮੇਰੇ ਕੰਨਾਂ ਵਿੱਚ ਪਵੇ, ਮੇਰੀ ਮਾਨੂ ਯਾਤਰਾ ਸਫਲੀ ਹੋ ਜਾਏ। ਝੂਠੇ ਸੈਨਮਾ ਤਾਂ ਭੱਜ ਭੱਜ ਕੇ ਵੇਖਦੇ, ਪਰ ਬਾਬਾ ਜੀ ਬਚਨ ਕਰਦੇ ਸਨ, ਭਾਈ ਇਹ ਸੱਚਾ ਸੈਨਮਾ, ਉੱਥੇ ਭੈੜੀਆਂ ਮੂਰਤਾਂ, ਇੱਥੇ ਗੁਰੂ ਨਾਨਕ ਦੇ ਦਰਸ਼ਨ, ਉੱਥੇ ਗੰਦੇ ਗੀਤ ਕੰਨਾਂ ਚ ਪੈਂਦੇ ਨੇ, ਇੱਥੇ ਗੁਰੂ ਨਾਨਕ ਦੀ ਬਾਣੀ, ਉੱਥੇ ਪੈਸੇ ਜ਼ਾਇਆ ਜਾਂਦੇ ਹਨ, ਇੱਥੇ ਧਨ ਦਾਨ ਪੁਨ ਕੀਤਾ ਬਈ ਸਫਲਾ ਹੁੰਦਾ ਹੈ, ਜੇ ਕੋ ਪਾਵੇ ਤਿਲਕਾ ਮਨ, ਉੱਥੇ ਸਮਾਂ ਜ਼ਾਇਆ, ਇੱਥੇ ਜਿਤਨਾ ਸਮਾਂ ਬਹਿ ਜਾਓਗੇ। ਕਬੀਰ ਜੀ ਕਹਿੰਦੇ ਨੇ, ਏਕ ਘੜੀ ਆਧੀ ਘੜੀ ਆਧੀ ਪੁਨ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕੀ ਨਾ ਸੋ ਲਾਭ। ਅਰੇ ਲਾਭ ਕੌਣ ਪ੍ਰਾਪਤ ਕਰੇ? ਆ ਕਰੀ ਪੜ੍ਹੀਏ।

ਗਿਆ ਆਖੋ ਸ੍ਰੀ ਵਾਹਿਗੁਰੂ। ਹਉਮੇ ਚ ਬੋਲਿਆ ਮਹਾਰਾਜ ਦੀਵਾਨ ਦੀ ਸਜਾਵਟ ਕਰਾਂ ਤਾਂ ਮੈਂ, ਆਏ ਗਏ ਦੀ ਦੇਖਭਾਲ ਕਰਾਂ ਤੇ ਮੈਂ, ਲੰਗਰ ਵਿਚ ਰਸਤ ਦੇਵਾਂ ਤੇ ਮੈਂ, ਹੋਰ ਕੋਈ ਆ ਜਾਵੇ ਸਿਆਣਾ ਪੁਰਸ਼ ਉਹਦੇ ਨਾਲ ਵਿਚਾਰ ਕਰਾਂ ਤੇ ਮੈਂ, ਤੇ ਜੇ ਮੈਂ ਚਲਾ ਗਿਆ ਮਹਾਰਾਜ ਪਿੱਛੇ ਤੁਹਾਡਾ ਕੰਮ ਕਿਵੇਂ ਚੱਲੇ। ਹਜ਼ੂਰ ਮੁਸਕਰਾ ਪਏ, ਕਲਗੀਆਂ ਵਾਲੇ ਮੇਰੇ ਚੌਜੀ ਪਾਤਸ਼ਾਹ, ਜੋ ਗਿਆ 12 ਸਾਲ ਸੇਵਾ ਕਰਕੇ ਅੰਦਰ ਮੈਂ ਆ ਗਈ, ਆਖੋ ਸ੍ਰੀ ਵਾਹਿਗੁਰੂ ਆ ਜਾਂਦੀ, ਮੈਂ ਆ ਜਾਂਦੀ। ਬਾਬਾ ਜੀ, ਵੱਡੇ ਬਾਬਾ ਜੀ ਵਚਨ ਕਰਦੇ ਸਨ ਕਿ ਲੋਹੇ ਦੀ ਤਲਵਾਰ ਪਾਰਸ ਨਾਲ ਟੱਚ ਕਰ ਜਾਵੇ ਨਾ ਸੋਨਾ ਤੋਂ ਬਣ ਜਾਂਦੀ, ਇਹਦੀ ਕੀਮਤ ਵੱਧ ਗਈ, ਇਹਦੀ ਵੈਲਿਊ ਵੱਧ ਗਈ, ਇਹਦੀ ਸ਼ਕਲ ਵੀ ਬਦਲ ਗਈ ਹੈ, ਪਰ ਅਜੇ ਕੱਟਣ ਵਾਲਾ ਸੁਭਾਅ ਨਹੀਂ ਬਦਲਿਆ। ਆਖੋ ਸ੍ਰੀ ਵਾਹਿਗੁਰੂ, ਕੱਟਦੀ ਅਜੇ ਵੀ ਹੈ। ਲੋਹਾ ਪਾਰਸ ਨਾਲ ਛੋ ਗਿਆ, ਸੋਨਾ ਬਣ ਗਿਆ, ਕੀਮਤ ਵਧੀ ਹੈ, ਪਰ ਕੱਟਦੀ ਅਜੇ ਵੀ ਹੈ। ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ, ਫਿਰ ਜਿਸ ਵੇਲੇ ਇਹ ਤਲਵਾਰ ਕੁਠਾਲੀ ਵਿਚ ਪੈ ਜਾਏਗੀ ਫਿਰ ਸੋਨਾ ਬਣ ਜਾਏਗੀ, ਸੋਨਾ ਸੁਭਾਅ ਖਤਮ ਹੋ ਗਿਆ। ਬਾਬਾ ਜੀ ਬਚਨ ਕਰਦੇ ਸਨ, ਭਜਨ ਬੰਦਗੀ ਕਰਕੇ, ਸੇਵਾ ਕਰਕੇ, ਕੀਰਤਨ ਕਰਕੇ, ਸੁਣ ਕੇ ਵੀ ਹਉਮੈ ਆ ਜਾਂਦੀ, ਆਖੋ ਸ੍ਰੀ ਵਾਹਿਗੁਰੂ ਆ ਜਾਂਦੀ, ਪੁੰਨ ਤੋਂ ਵਧਦੇ ਹਨ। ਜਿਹਨੇ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਇਹਦੇ ਨਾਲ ਵੀ ਪੁੰਨ ਵਧੇ, ਪਰ ਬਈ ਹਉਮੈ ਜ਼ਰੂਰ ਅੰਦਰ ਆ ਜਾਂਦੀ ਹੈ। ਭਾਈ ਜੋਗਾ ਸਿੰਘ ਦੇ ਅੰਦਰ ਵੀ ਹਉਮੈ ਆ ਗਈ, ਜੋ ਗਿਆ ਮੇਰਾ ਕੰਮ ਤੂੰ ਥੋੜਾ ਕਰ ਰਹੀ, ਮੇਰਾ ਕੰਮ ਤੋਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਨਹੀਂ ਮਹਾਰਾਜ, ਮੈਨੂੰ ਇਹੋ ਜਿਹਾ ਸਿੰਘ ਕੋਈ ਨਹੀਂ ਦੀਦਾ ਜਿਹੜਾ ਮੇਰੇ ਪਿੱਛੇ ਤੁਹਾਡਾ ਕੰਮ ਚਲਾ ਲੇਗਾ। ਉਹ ਜੋ ਗਿਆ ਹਉਮੇ ਚ ਨਾ ਬੋਲ, ਹਉਮੇ ਵਾਲਾ ਸਿੱਖ ਮੇਰੇ ਤੋਂ ਦੂਰ ਰਹਿੰਦਾ ਹੈ, ਹਉਮੇ ਨਾਵੇਂ ਨਾਲ ਵਿਰੋਧ ਹੈ। ਜਿਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਨਹੀਂ ਹੈ ਨਾ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਵੀ ਮੇਲ ਨਹੀਂ ਹੈ ਪਿਆਰੀ ਸਾਧ ਸੰਗਤ, ਮੈਂ ਤੇ ਤੂੰ। ਮਿਟਾ ਦੇ ਆਪਣੀ ਹਸਤੀ ਕੋ, ਕਿਸੇ ਉਰਦੂ ਦੇ ਸ਼ਹਿਰ ਨੇ ਲਿਖਿਆ ਹੈ, ਐ ਇਨਸਾਨ ਤੂੰ ਆਪਣੇ ਆਪ ਬਹੁਤ ਕੋਈ ਬਣਿਆ ਫਿਰਦਾ ਪਰ ਅਸਲੀਅਤ ਵਿੱਚ ਤੂੰ ਕੁਛ ਹੀ ਨਹੀਂ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ ਕਿ ਦਾਨਾ ਖਾਕ ਮੇਂ ਮਿਲਕਰ ਗੁਲੋ ਗੁਲਜ਼ਾਰ ਹੋਤਾ ਹੈ। ਜੇ ਤੂੰ ਚਾਹੁੰਦਾ ਮੇਰੇ ਜੀਵਨ ਦੇ ਅੰਦਰੋਂ ਚੰਗਿਆਈ ਦੀ ਖੁਸ਼ਬੂ ਆਵੇ ਤੂੰ ਨਿਮਰਤਾ ਧਾਰਨ ਕਰ। ਜੋ ਗਿਆ ਹਉਮੈ ਵਿੱਚ ਨਾ ਬੋਲ, ਨਾ ਮਹਾਰਾਜ ਮੈਂ ਠੀਕ ਕਹਿ ਰਿਹਾ। ਹਜ਼ੂਰ ਕਹਿਣ ਲੱਗੇ, ਜੋਗਿਆ ਤੂੰ ਜਾ, ਮਹਾਰਾਜ ਤੁਹਾਡਾ ਹੁਕਮ ਨਹੀਂ ਮੋੜ ਸਕਦਾ। ਭਾਈ ਜੋਗਾ ਸਿੰਘ ਆਪਣੇ ਮਾਤਾ ਪਿਤਾ ਨਾਲ ਤੁਰਨ ਲੱਗਾ, ਫਿਰ ਵੀ ਹਉਮੈ ਚ ਕਹਿਣ ਲੱਗਾ, ਮਹਾਰਾਜ ਜੇ ਮੇਰੇ ਤੋਂ ਬਗੈਰ ਤੁਹਾਡਾ ਕੰਮ ਨਾ ਚੱਲੇ ਤਾਂ ਮੈਨੂੰ ਬੁਲਾ ਲਿਆ ਜੇ। ਹਜ਼ੂਰ ਕਹਿਣ ਲੱਗੇ, ਜੋਗਿਆ ਜਾ। ਭਾਈ ਜੋਗਾ ਸਿੰਘ ਮਾਤਾ ਪਿਤਾ ਦੇ ਨਾਲ ਪਿਸ਼ਾਵਰ ਚਲਾ ਗਿਆ। ਸੱਚੇ ਵਾਹਿਗੁਰੂ ਨੇ ਸੋਚਿਆ, ਜੋਗੇ ਨੂੰ ਆਪਣਾ ਬਣਾਇਆ, 12 ਸਾਲ ਸੇਵਾ ਵੀ ਕੀਤੀ ਹੈ, ਪਰ ਅੰਦਰ ਹਉਮੇ ਦਾ ਬੀਜ ਬੋਇਆ ਪਿਆ, ਕਦੇ ਫਲੀਭੂਤ ਹੋਵੇਗਾ, ਦਰਖਤ ਬਣ ਜਾਏਗਾ, ਫਿਰ ਹਉਮੇ ਦੇ ਫਲ ਜਿਸ ਵੇਲੇ ਜੋਗਾ ਖਾਵੇਗਾ ਨਰਕਾਂ ਨੂੰ ਜਾਵੇਗਾ। ਤਾਂ ਇਸੇ ਤਰ੍ਹਾਂ ਦਰਬਾਰ ਸਜਿਆ ਹੋਇਆ ਸੀ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਾਹਮਣੇ ਇਸ਼ਾਰਾ ਕੀਤਾ, ਸਿੱਖਾ ਗੱਲ ਸੁਣ। ਸਿੱਖ ਉੱਠਿਆ, ਹਜ਼ੂਰ ਦੇ ਸਾਹਮਣੇ ਆ ਕੇ ਖੜਾ ਹੋ ਗਿਆ, ਹੱਥ ਜੋੜੇ, ਦਾਤਾ ਜੀ ਹੁਕਮ ਕਰੋ। ਹਜ਼ੂਰ ਕਹਿਣ ਲੱਗੇ, ਲੈ ਇਹ ਸਾਡੀ ਚਿੱਠੀ ਲੈ ਲੈ ਤੇ ਪਿਸ਼ਾਵਰ ਚਲਾ ਜਾ। ਭਾਈ ਜੋਗਾ ਸਿੰਘ ਦੇ ਘਰ ਜਿਸ ਵੇਲੇ ਭਾਈ ਜੋਗਾ ਸਿੰਘ 2 ਲਾਵਾਂ ਲੈ ਲਵੇ ਤਾਂ 2 ਰਹਿੰਦੀਆਂ ਹੋਣ, ਸਾਡਾ ਹੁਕਮਨਾਮਾ ਭਾਈ ਜੋਗਾ ਸਿੰਘ ਨੂੰ ਦੇ ਦੀ।

اس گر پائی نے اکھاں سنمکھ کیتیاں جد نال ملائی سکھ دے اکھ دے

ਅੱਖ ਦੇ ਅੱਖ ਜੀ ਉਸ ਤੁਰਤ ਦਿੱਤਾ ਪਰਵਾਨਾ ਅੱਗੇ ਰੱਖ ਜੀ ਗੁਰੂ ਕਾ ਹੁਕਮਨਾਮਾ ਅੱਗੇ ਰੱਖ ਜੀ। ਭਾਈ ਜੋਗਾ ਸਿੰਘ ਨੇ ਵੀ ਤੱਕਿਆ ਕਿ ਇਹ ਸਿੱਖ ਤੋਂ ਅਨੰਦਪੁਰ ਸਾਹਿਬ ਵੇਖੀਦਾ ਸੀ ਇੱਥੇ ਕਿਵੇਂ ਆ ਗਿਆ। ਚਾਰ ਅੱਖਾਂ ਮਿਲੀਆਂ ਦੋਵੇਂ ਹੱਥ ਜੁੜ ਗਏ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ। ਹੁਕਮਨਾਮਾ ਅੱਗੇ ਰੱਖਿਆ ਵਿੱਚ ਲਿਖਿਆ ਸੀ ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ, ਜੇ ਉੱਠਿਆ ਤਾਂ ਤੁਰ ਪੋ, ਜੇ ਤੁਰਨਾ ਤੁਰਿਆ ਤਾਂ ਭੱਜ ਪੋ ਛੇਤੀ ਪੋ। ਫਿਰ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਲਈਆਂ, ਤੁਰ ਪਿਆ। ਰਿਸ਼ਤੇਦਾਰਾਂ ਨੇ ਕਿਹਾ ਜੋਗਿਆ ਬਾਕੀ ਦੀਆਂ ਦੋ ਲਾਵਾਂ, ਕਹਿਣ ਲੱਗਾ ਨਹੀਂ ਗੁਰੂ ਕਾ ਹੁਕਮ ਆ ਗਿਆ। ਇਹ ਵੀ ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਣਿਆ ਕਿ ਦੋ ਲਾਵਾਂ ਬਾਕੀ ਦੀਆਂ ਅਨੰਦਕਾਰੀ ਦੀ ਮਰਿਆਦਾ ਨੂੰ ਸੰਪੂਰਨ ਕਰਨ ਵਾਸਤੇ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇ ਕੇ ਅਨੰਦਕਾਰੀ ਦੀ ਮਰਿਆਦਾ ਸੰਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ ਨਾਲ ਗੁਰੂ ਕਾ ਸਿੰਘ। ਜਿਸ ਵੇਲੇ ਤੁਰਿਆ ਤਾਂ ਪਹਿਲਾ ਖਿਆਲ ਭਾਈ ਜੋਗਾ ਸਿੰਘ ਦੇ ਦਿਲੇ ਚ ਆਇਆ, ਮਨਾ ਨਾਨਾ ਚੱਲਿਆ ਮੇਰੇ ਤੋਂ ਬਗੈਰ ਕਲਗੀਆਂ ਵਾਲੇ ਦਾ ਕੰਮ ਆਖੋ ਸ੍ਰੀ ਵਾਹਿਗੁਰੂ, ਮੈਨੂੰ ਪਹਿਲਾਂ ਹੀ ਪਤਾ ਸੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਮੈਨੂੰ ਨਾ ਭੇਜੋ, ਪਰ ਹੇ ਮਨ ਛੇਤੀ ਚੱਲ ਪਹੁੰਚ ਅਨੰਦਪੁਰ ਸਾਹਿਬ, ਕਈ ਕੰਮ ਅਧੂਰੇ ਪਏ ਹੋਣਗੇ ਉਹਨਾਂ ਨੂੰ ਤੂੰ ਹੀ ਪੂਰਾ ਕਰਨਾ। ਉਹ ਹਉਮੈ ਦਾ ਬੀਜ ਹੁਣ ਵੱਡਾ ਸਾਰਾ ਦਰਖਤ ਬਣ ਗਿਆ ਹੈ, ਤੁਰਿਆ ਜਾਂਦਾ ਹੈ, ਤੁਰਦੇ ਤੁਰਦੇ ਮੰਜ਼ਿਲ ਬਾ ਮੰਜ਼ਿਲ ਕਿੱਥੇ ਪਹੁੰਚੇ ਹੁਸ਼ਿਆਰਪੁਰ ਆਖੋ ਸ੍ਰੀ ਵਾਹਿਗੁਰੂ। ਸਾਰੇ ਆਖੋ ਵਾਹਿਗੁਰੂ, ਤੁਸੀਂ ਨਹੀਂ ਕਹਿੰਦੇ ਜਾਂ ਤਾਂ ਕਿਤੇ ਨੀਂਦਰ ਤਾਂ ਨਹੀਂ ਆ ਗਈ ਆਖੋ ਸ੍ਰੀ ਵਾਹਿਗੁਰੂ, ਪਰ ਜੇ ਨੀਂਦਰ ਦਾ ਥੋੜਾ ਸਮਾਂ ਹੈ ਜੇ ਤਾਂ ਲੰਗਰ ਵੀ ਛਕਣਾ ਤੁਸੀਂ। ਤਾਂ ਇਸ ਵਾਸਤੇ ਦਾਸ ਨੇ ਪਹਿਲੇ ਬੇਨਤੀ ਕੀਤੀ ਹੈ ਜਿਸ ਵੇਲੇ ਵਾਹਿਗੁਰੂ ਕਹਿਣ ਵਾਸਤੇ ਸਮਾਂ ਮਿਲ ਜਾਏ। ਬਾਬਾ ਜੀ ਬਚਨ ਕਰਦੇ ਸਨ ਪਿਆਰਿਓ, ਜੇ ਇੱਕ ਵਾਰੀ ਰਸਨਾ ਜਪੇ ਵਾਹਿਗੁਰੂ ਤਾਂ ਪੰਜ ਵਾਰੀ ਸ਼ੁਕਰਾਨੇ ਵਜੋਂ ਵਾਹਿਗੁਰੂ ਆਖਿਆ ਕਰੋ, ਹੇ ਮੇਰੇ ਧੰਨ ਗੁਰੂ ਨਾਨਕ ਦਾਤਾ, ਹੇ ਕਲਗੀਧਰ ਸੱਚੇ ਪਾਤਸ਼ਾਹ, ਤੇਰਾ ਲੱਖ ਲੱਖ ਸ਼ੁਕਰਾਨਾ ਮੇਰੀ ਰਸਨਾ ਨੇ ਵਾਹਿਗੁਰੂ ਜਪਿਆ। ਤੁਸੀਂ ਕਈ ਵਾਰੀ ਆਲਸ ਕਰ ਜਾਂਦੇ ਹੋ, ਨਹੀਂ ਮਾਲੂਮ ਹੁੰਦਾ ਵੀ ਤੁਸੀਂ ਵਾਹਿਗੁਰੂ ਨਾਲ ਜੁੜੇ ਬੈਠੇ ਹੋ, ਤੇ ਜੇ ਜੁੜੇ ਹੋ ਰਸਨਾ ਦੁਆਰਾ ਜਿਸ ਵੇਲੇ ਬੋਲੋਗੇ, ਜੁੜੇ ਮਨ ਦੀ ਰਸਨਾ ਨੇ ਜਿਸ ਵੇਲੇ ਵਾਹਿਗੁਰੂ ਜਪਿਆ ਤਾਂ ਭਾਈ ਮੇਰੇ ਵਰਗੇ ਪਾਪੀਆਂ ਦਾ ਉਧਾਰ ਹੋ ਜਾਏਗਾ। ਤਾਂ ਗੁਰੂ ਕੇ ਸਿੱਖ ਉਪਕਾਰੀ ਹੁੰਦੇ ਹਨ ਭਾਈ, ਆਪ ਦਵਾਈ ਖਾ ਕੇ ਹਉਮੈ ਦਾ ਬੁਖਾਰ ਉਤਾਰ ਕੇ ਦੂਜਿਆਂ ਨੂੰ ਵੀ ਪੁੜੀਆਂ ਦੇਂਦੇ ਨਾ ਆਖੋ ਸ੍ਰੀ ਵਾਹਿਗੁਰੂ, ਤਾਂ ਵੰਡੋ ਨਾ ਪੁੜੀਆਂ ਜੇ ਕਲਗੀਧਰ ਨੇ ਦਿੱਤੀਆਂ ਨੇ, ਤਾਂ ਆਓ ਗੱਜ ਕੇ ਪਿਆਰ ਨਾਲ ਸਾਰੇ ਆਖੋ ਸਤਨਾਮ। ਹੁਸ਼ਿਆਰਪੁਰ ਪਹੁੰਚਿਆ, ਸ਼ਾਮਾਂ ਪੈ ਚੁੱਕੀਆਂ ਹਨ, ਦੀਵਾ ਬੱਤੀ ਜਗ ਗਿਆ ਹੈ। ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸਾਲੇ ਕਿਹਾ ਬਈ ਤੂੰ ਇੱਥੇ ਆਰਾਮ ਕਰ ਤੇ ਮੈਂ ਜ਼ਰਾ ਹੁਸ਼ਿਆਰਪੁਰ ਸ਼ਹਿਰ ਦੀ ਸੈਰ ਕਰਾਂ। ਜਿਹੜਾ ਹਉਮੈ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ, ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ, ਉਹਦੇ ਅੰਦਰ ਟਿਕਾਓ ਨਹੀਂ ਰਹਿੰਦਾ। ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਪਿਆ ਫਿਰਦਾ ਹੈ, ਇੱਕ ਬਾਜ਼ਾਰ ਚੋਂ ਲੰਘਿਆ, ਇਹਦੇ ਕੰਨਾਂ ਚ ਆਵਾਜ਼ ਆਈ ਕਿ ਤੱਕਿਆ ਚਵਾਰੇ ਤੇ ਮੁਜਰਾ ਹੋ ਰਿਹਾ ਆਖੋ ਸ੍ਰੀ ਵਾਹਿਗੁਰੂ। ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਖੜੋ ਗਿਆ ਭਾਈ ਜੋਗਾ ਸਿੰਘ, ਕੰਨਾਂ ਨਾਲ ਮੁਜਰਾ ਸੁਣ ਰਿਹਾ ਹੈ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਆਖੋ ਸ੍ਰੀ ਵਾਹਿਗੁਰੂ। ਤੋ ਲਿਖਿਆ

ਇਹ ਪੈਰਵੀ ਦੇ ਸੁਰ ਹਨ ਤੇ ਜਿਨ੍ਹਾਂ ਨੂੰ ਸੰਗੀਤ ਦੀ ਵਾਕਫੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੇ ਇਹ ਸਵੇਰ ਦੀ ਰਾਗਣੀ ਪਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ ਪਰ ਭੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ ਨਹੀਂ ਕਿਉਂ ਕਿ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ ਸਦਾ ਸੁਹਾਗਣ ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ ਫਿਰ ਬਦੋ ਬਦੀ ਭੈਰਵੀ ਚ ਲਿਆ ਜਾਂਦਾ ਬਦੋ ਬਦੀ ਤਾਂ ਆਓ ਜ਼ਰਾ ਸਰਵਣ ਕਰੋ।

ਨਹੀਂ ਹੁਸ਼ਿਆਰ ਪਰ ਇੱਕ ਵੇਸਵਾ ਨੂੰ ਦੇਖ ਕੇ ਦਿੱਤੀ ਸੁਰਤ ਵਿਸਾਰ। ਬੈਠ ਜਾ ਵੀ ਬੈਠ ਜਾ।

0: ਭਾਈ ਜੋਗਾ ਸਿੰਘ ਵੇਖ ਰਿਹਾ ਹੈ, ਕਿਹਨੂੰ ਵੇਖ ਰਿਹਾ ਹੈ? ਫਰੀਦ ਜੀ ਨੇ ਲਿਖਿਆ, ਫਰੀਦਾ ਇਹ ਵਿਸ ਗੰਦਲਾਂ ਤਰੀਆਂ ਖੰਡ ਲਿਵਾੜ, ਵਿਆਹ ਦੀਆਂ ਗੰਦਲਾਂ ਗੰਦਲਾਂ ਦੇ ਉੱਤੇ ਭਾਈ ਵਿਆਹ ਲਪੇਟੀ ਹੋਈ, ਵਿਆਹ ਦੀਆਂ ਗੰਦਲਾਂ ਉੱਤੇ ਖੰਡ ਲਪੇਟੀ ਹੋਈ, ਪਰ ਵਿੱਚ ਜ਼ਹਿਰ। ਭਾਈ ਜੋਗਾ ਸਿੰਘ ਨੇ ਸੋਚਿਆ ਪੌੜੀਆਂ ਥਾਣੀ ਚੜ ਜਾਵਾਂ ਉੱਪਰ, ਨਾਲ ਹੀ ਸਿਆਓ ਮਨ ਆਨੰਦਪੁਰ ਸਾਹਿਬ ਇੱਥੋਂ ਨੇੜੇ ਹੈ, ਕੋਈ ਵੇਖ ਨਾ ਲਵੇ, ਅਜੇ ਨਹੀਂ ਜਾਣਾ, ਥੋੜਾ ਸਮਾਂ ਠਹਿਰ ਜਾਂਦੇ ਹਾਂ, ਜਿਸ ਵੇਲੇ ਦੁਨੀਆਂ ਆਪਣੇ ਆਪਣੇ ਘਰ ਸੌ ਜਾਏਗੀ ਫਿਰ ਜਾਵਾਂ। ਥੋੜੀ ਦੇਰ ਬਾਅਦ ਭਾਈ ਜੋਗਾ ਸਿੰਘ ਸੋਚਿਆ ਵੀ ਹੁਣ ਲੋਕੀ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ, ਕੋਈ ਨਹੀਂ ਵੇਖਦਾ। ਤੋ ਭਾਈ ਜੋਗਾ ਸਿੰਘ ਅੱਜ ਜਿਸਦਾ ਮਨ ਕਮਜ਼ੋਰ ਹੋ ਚੁੱਕਾ ਹੈ, ਹਮੇ ਤੇ ਹੰਕਾਰ ਉੱਚੀ, ਵੇਸਵਾ ਦੇ ਚਵਾਰੇ ਦੀ ਪਹਿਲੀ ਪੌੜੀ ਤੇ ਪੈਰ ਰੱਖਦਾ ਆ। ਕੁਛ ਕੱਛ ਲੱਕ ਦੀ ਮਾਰੇ ਤਾਨੇ, ਇਹੋ ਦੇਖ ਤੇਰਾ ਸਤਿਗੁਰ ਜਾਣੇ, ਓਏ ਪੰਜੇ ਕੱਕੇ ਤਾਰ ਕੇ ਤੈ ਝੂਠ ਬਣਾਇਆ ਠਾਠ, ਜਾ ਸਿੱਖਾ ਕਰ ਆਪਣੇ ਕਰ ਜਪਜੀ ਦਾ ਪਾਠ। ਅੰਮ੍ਰਿਤ ਵੇਲਾ ਤੋਂ ਗੁਰਬਾਣੀ ਨਾਲ ਜੁੜਨਾ ਸੀ, ਕਿਧਰ ਆ ਗਿਆ? ਪਹਿਰੇਦਾਰ ਦੇ ਬਚਨ ਸੁਣ ਕੇ ਭਾਈ ਜੋਗਾ ਸਿੰਘ ਜਿਨ੍ਹਾਂ ਪੌੜੀਆਂ ਥਾਣੀ ਉੱਪਰ ਚੜਿਆ ਸੀ ਹੇਠਾਂ ਉਤਰ ਆਏ, ਹੇਠਾਂ ਆਇਆ ਕੋਈ ਦਿਲ ਚ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਏ। ਅੱਗੇ ਤੋਂ ਪਹਿਰੇਦਾਰ ਨੇ ਉਹਨੂੰ ਕੁਛ ਕਿਹਾ ਸੀ, ਇਹ ਉੱਪਰ ਪਹੁੰਚਿਆ ਪਹਿਰੇਦਾਰ ਨੇ ਕਿਹਾ ਮੁੜ ਆ ਗਏ ਹੈ। ਹਾਂ ਕਿਉਂ ਆਏ ਹੈ? ਦੋ ਗੱਲਾਂ ਤੇਰੇ ਨਾਲ ਕਰਨੀਆਂ।
1: ਕਰ,
0: ਕੀ ਕਹਿਣਾ ਚਾਹੁੰਦਾ? ਭਾਈ ਜੋਗਾ ਸਿੰਘ ਨੇ ਕਿਹਾ ਮੈਂ ਇਸ ਵਾਸਤੇ ਇੱਥੇ ਨਹੀਂ ਆ ਸਕਦਾ ਕਿ ਮੈਂ ਗੁਰੂ ਕਾ ਸਿੱਖ ਹਾਂ। ਪਹਿਰੇਦਾਰ ਨੇ ਕਿਹਾ ਇਸ ਨਰਕ ਕੁੰਡ ਵਿੱਚ ਪਾਪੀ ਬੰਦੇ ਆਉਂਦੇ, ਇਸ ਬੂਹੇ ਦੇ ਉੱਤੇ ਪਹਿਰੇ ਬੰਦੇ ਆਉਂਦੇ ਹਨ, ਤੇ ਕਲਗੀਆਂ ਵਾਲੇ ਨੇ ਤੋ ਸਿੱਖ ਨੂੰ ਇੱਕ ਰੋਸ਼ਨ ਮੁਨਾਰਾ ਬਣਾਇਆ ਹੈ, ਉਹ ਹਨੇਰੇ ਚੋਂ ਫਿਰੇ। ਇਸ ਵਾਸਤੇ ਭਾਈ ਗੁਰੂ ਕਾ ਸਿੱਖ ਇੱਥੇ ਨਹੀਂ ਸੌਂਦਾ। ਭਾਈ ਜੋਗਾ ਸਿੰਘ ਨੇ ਕਿਹਾ ਠੀਕ ਹੈ, ਜੇ ਮੈਂ ਗੁਰੂ ਕਾ ਸਿੱਖਾਂ ਇੱਥੇ ਨਹੀਂ ਸੌਂਦਾ, ਫਿਰ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ, ਤੂੰ ਵੀ ਇੱਥੇ ਗੁਰੂ ਕਾ ਸਿੱਖ ਜਾਪਦਾ, ਤੂੰ ਇੱਥੇ ਕਿਉਂ ਆਇਆ? ਆਖੋ ਤਰੀ ਵਾਹਿ ਗੁਰੂ। ਉਸ ਵੇਲੇ ਪਿਆਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਸਜਲ ਹੋ ਗਏ, ਹੈਰਾਨ ਹੋ ਕੇ ਭਾਈ ਜੋਗਾ ਸਿੰਘ ਨੇ ਕਿਹਾ ਕੋਈ ਜ਼ਰੂਰੀ ਡਿਊਟੀ ਹੈ? ਪਹਿਰੇਦਾਰ ਨੇ ਕਿਹਾ ਹਾਂ ਬਾਈ, ਇਹ ਤਾਂ ਮਜਬੂਰੀ ਦੀ ਡਿਊਟੀ ਪਿਆ ਵਜਾਂਦਾ। ਆਖੋ ਸ੍ਰੀ ਵਾਹਿਗੁਰੂ, ਮੇਰਾ ਚਿੱਤ ਨਹੀਂ ਖਰੋ ਕਰਦਾ ਇੱਥੇ ਖਲੋਣ ਵਾਸਤੇ, ਪਰ ਮਜਬੂਰੀ ਦੀ ਡਿਊਟੀ। ਭਾਈ ਜੋਗੇ ਨੇ ਕਿਹਾ ਫਿਰ ਇਹ ਮਜਬੂਰੀ ਦੀ ਡਿਊਟੀ ਛੱਡ ਕਿਉਂ ਨਹੀਂ ਦਿੰਦਾ? ਪਹਿਰੇਦਾਰ ਨੇ ਕਿਹਾ ਕੀ ਕਰਾਂ, ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ ਤੇ ਮੈਂ ਵੀ ਕਹਿ ਬੈਠਾ, ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ, ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ। ਕੁਤਰੀ ਭਾਈ ਛੱਡੀ ਨਹੀਂ ਜਾਂਦੀ, ਮੇਰਾ ਚਿੱਤੋ ਨਹੀਂ ਕਰਦਾ ਪਰ ਮਜਬੂਰ, ਚੰਗਾ ਬਈ ਤੇਰੀ ਮਰਜ਼ੀ। ਭਾਈ ਜੋਗਾ ਸਿੰਘ ਹੇਠਾਂ ਉਤਰ ਆਇਆ, ਨਾਲ ਦੇ ਸਿੱਖ ਨੂੰ ਜਗਾਇਆ, ਦੋਵੇਂ ਤੁਰ ਪਏ, ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਜੀ ਕਾ ਧਿਆਨ ਧਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਅੱਗੇ ਮੇਰੇ ਕਲਗੀ ਵਾਲੇ ਦਾ ਦਰਬਾਰ ਸਜਿਆ ਹੋਇਆ, ਸੁਰਤੀ ਨਾਲ ਕਰ ਲਓ ਦਰਸ਼ਨ ਤੇ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਭਾਈ ਜੋਗਾ ਸਿੰਘ ਪਹੁੰਚਿਆ ਪਰ ਅੰਦਰੋਂ ਸੋਚਦਾ ਮਨ ਗੁਰੂ ਉਤਰ ਜਾਮੀ ਹੈ, ਪਤਾ ਨੀ ਕੀ ਸਜ਼ਾ ਦੇਵੇਗਾ। ਆਖੋ ਸ੍ਰੀ ਭਾਈ। ਪਰ ਜਿਸ ਵੇਲੇ ਭਾਈ ਜੋਗਾ ਸਿੰਘ ਪਹੁੰਚਿਆ, ਹਜ਼ੂਰ ਨੇ ਦੂਰੋਂ ਵੇਖਿਆ ਤੇ ਪਿਆਰ ਨਾਲ ਮੇਰੇ ਚੋਜੀ ਪਾਤਸ਼ਾਹ ਕਹਿੰਦੇ ਹਨ ਕੀ ਜੋਗਾ ਸਿੰਘ

0: ਪਰਿਵਾਰ ਨੂੰ ਛੱਡ ਕੇ ਤੇ ਸਾਡੇ ਨਾਲ ਤੋਂ ਕੀਤਾ ਪਿਆਰ ਵੀ ਬਾ
1: ਜੋਗੇ ਅੱਗੇ ਆ ਜਾ ਭਾਈ ਜੋਗਾ ਸਿੰਘ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਆਇਆ ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ ਪਿਆਰੀ ਸਾਧ ਸੰਗਤ ਜਿਸ ਸਿੱਖ ਤੂੰ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ ਉਹ ਜੋਗਾ ਆ ਕੇ ਆਖੋ ਸ੍ਰੀ ਵਾਹਿਗੁਰੂ ਸਾਰਿਆਂ ਨੇ ਤੱਕਿਆ ਆ ਗਿਆ ਭਾਈ ਜੋਗਾ ਸਿੰਘ ਬਾਈ ਵਾਹ ਕੀਤੀ ਹਜ਼ੂਰ ਦੇ ਕੋਲ ਆ ਕੇ ਖੜਾ ਹੋ ਗਿਆ ਜੋਗਿਆ ਸ਼ਾਬਾਸ਼ ਹੁਕਮ ਮੰਨਿਆ ਭਾਈ ਜੋਗਾ ਸਿੰਘ ਦੇ ਮਨ ਚ ਖਿਆਲ ਆਇਆ ਉਹ ਮਨਾ ਮੈਂ ਤਾਂ ਸਮਝਦਾ ਸੀ ਗੁਰੂ ਅੰਤਰਜਾਮੀ ਹੈ ਤੇ ਜੇ ਅੰਤਰਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਦੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ ਜੋੜਿਆਂ 'ਚ ਖੜਾ ਕਰਕੇ ਸਜ਼ਾ ਦਿੰਦਾ ਪਰ ਹੋ ਮਨਾ ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ 'ਚ ਕਿਵੇਂ ਬਸੀਟ ਹੋਵੇਗਾ ਐਵੇਂ 12 ਸਾਲ ਸੇਵਾ ਕੀਤੀ ਆਖੋ ਸ੍ਰੀ ਅੰਤਰਜਾਮੀ ਸਤਿਗੁਰੂ ਜੀ ਸੋਚਣ ਲੱਗੇ ਜੋਗੇ ਨੂੰ ਕਾਮ ਕੁੰਡ ਵਿੱਚੋਂ ਕੱਢਿਆ ਹੈ ਹੁਣ ਅਸ਼ਰ ਤੱਕ ਦੇ ਖਾਤੇ 'ਚ ਪਿਆ ਪੈਂਦਾ ਜੋਗੇ ਆ ਮੇਰੇ ਵੱਲ ਤੱਕ ਭਾਈ ਜੋਗਾ ਸਿੰਘ ਨੇ ਜੋ ਨੇਤਰ ਖੋਲੇ ਹਜ਼ੂਰ ਦੇ ਚਿਹਰੇ ਤੇ ਇਤਨਾ ਨੂਰ ਸੀ ਅੱਖਾਂ ਨੀਵੀਆਂ ਹੋ ਗਈ ਹਜ਼ੂਰ ਨੇ ਫਿਰ ਕਿਹਾ ਜੋਗਿਆ ਮੇਰੇ ਵੱਲ ਕਿਉਂ ਨਹੀਂ ਤੱਕਦਾ ਭਾਈ ਜੋਗਾ ਸਿੰਘ ਨੇ ਅੱਖਾਂ ਖੋਲੀਆਂ ਫਿਰ ਵੀ ਨਹੀਂ ਵੇਖ ਸਕੇ ਮਾਤ ਗੁਜਰੀ ਦੇ ਲਾਲ ਨੇ ਕਿਹਾ ਜੋਗਿਆ ਮੇਰੇ ਵੱਲ ਤੱਕ ਭਾਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੈ ਆਖੋ ਸ੍ਰੀ ਵਾਹਿਗੁਰੂ ਵੇਖਣ ਸਾਰੀ ਥਰ ਥਰ ਕੰਬਣ ਲੱਗ ਗਿਆ ਹੋ ਮੇਰੇ ਚੌਜੀ ਪਾਤਸ਼ਾਹ ਮੇਰੇ ਕੋਲ ਫੁੱਲ ਹੋ ਗਈ ਹੈ ਪਰ ਮੇਰਾ ਪੋਲ ਸੰਗਤ ਜਿੰਨਾ ਖੋਲਿਆ ਜੇ ਆਖੋ ਸ੍ਰੀ ਵਾਹਿਗੁਰੂ ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਜ਼ਾ ਦੇ ਲਿਆ ਜੀ ਪਰ ਸੰਗਤ ਚ ਅਧੂਰ ਕਹਿਣ ਲੱਗੇ ਹੋ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਟ ਪਿਆ ਕਰਦਾ ਸਾਂ ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਕਰਨ ਲੱਗ ਗਿਆ ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲਿਆ ਸੀ ਮੈਂ ਤਾਂ ਤੇਰੇ ਪਾਪਾਂ ਉੱਤੇ ਪਰਦੇ ਪਾ ਰਿਹਾ ਸਾਂ ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਬਾਬਾ ਕਲਾ ਧਾਰੀ ਜੀ ਇੱਕ ਵਾਰੀ ਆਖੋ ਸ੍ਰੀ ਵਾਹਿਗੁਰੂ ਬਾਬਾ ਕਲਾ ਧਾਰੀ ਜੀ ਬੇਦੀਅੰਤ ਸਨ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ ਪਰ ਬੇਦੀਅੰਤ ਜਾਣ ਕੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ 1 ਕੌੜਾ ਸਿਰਪਾਓ ਵਜੋਂ ਦਿੰਦੇ ਸੀ 500 ਰੁਪਇਆ ਤੇ ਘੋੜਾ ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਚ ਖਿਆਲ ਆਇਆ ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਧਾਰੀ ਜੀ ਨਾਲ ਮਿਲਦੀ ਹੈ ਤੇ ਐਤਕੀ ਮੈਂ ਕਿਉਂ ਨਾ 500 ਰੁਪਇਆ ਤੇ ਘੋੜਾ ਗੁਰੂ ਤੋਂ ਲੈ ਆਉ ਉਸੇ ਤਰ੍ਹਾਂ ਠਾਠ ਪਾਠ ਬਣਾ ਲਿਆ ਅਨੰਦਪੁਰ ਸਾਹਿਬ ਚਲਾ ਗਿਆ ਕਿਲੇ ਦਾ ਦਰਵਾਜ਼ਾ ਖੁੱਲਾ ਸੀ ਅੰਦਰ ਜਿਸ ਲੈ ਕੇ ਹਜ਼ੂਰ ਨੇ ਦੂਰੋਂ ਤੱਕਿਆ ਤੇ ਮੇਰੇ ਚੌਜੀ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਗਰੀਬ ਨਵਾਜ ਬਾਬਾ ਕਲਾਧਾਰੀ ਜੀ ਆਏ ਸਤਿਕਾਰ ਨਾਲ ਲਿਆਓ ਜਿਸ ਵੇਲੇ ਨੇੜੇ ਆਇਆ ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤੋਂ ਨਹੀਂ ਸੰਗਤਾਂ ਵਿੱਚੋਂ ਹੀ ਕਈਆਂ ਨੇ ਵੇਖੇ ਹਜ਼ੂਰ ਕਹਿਣ ਲੱਗੇ ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ ਬਿਠਾ ਦਿੱਤਾ ਬਾਬਾ ਜੀ ਜਿਉਂ ਆਇਆ ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਬੇਨਤੀ ਸੁਣ ਲਓ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਲਿਆਓ 500 ਰੁਪਇਆ ਜਿਸ ਵੇਲੇ ਲਿਆਂਦਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾਂਗੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਘੋੜਾ ਵੀ ਦੇ ਦਿੱਤਾ 500 ਰੁਪਇਆ ਵੀ ਜਿਸ ਵੇਲੇ ਲੈ ਕੇ ਤੁਰੇ ਆ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਈਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀ ਹਾਂ। ਆਖੋ ਸ੍ਰੀ ਵਾਹਿਗੁਰੂ। ਅਜੂਰ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਸੱਚੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ ਬੈਰੂਪੀ ਇਹਨੂੰ ਆਖੋ ਸ੍ਰੀ ਵਾਹਿਗੁਰੂ। ਫੜ ਲਿਆ ਫਿਰ 500 ਰੁਪਈਆ ਵੀ ਖੋ ਲਿਆ ਤੇ ਘੋੜਾ ਵੀ ਤੇ ਚੰਗੀ ਤਰ੍ਹਾਂ ਚਾਟਾ ਸਿਖਾਇਆ। ਚਾਟਾ ਜਾਣਦੇ ਹੋ ਨਾ, ਚਾਹਨਾ ਸਮਝ ਲਿਆ ਜੀ। ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ ਸੀ, ਮਾਰ ਮਾਰ ਕੇ ਚੰਗੀ ਤਰ੍ਹਾਂ ਇਹਦੇ ਵੱਖੀਆਂ ਭੰਨ ਦਿੱਤੀ। ਕੁਝ ਸਮਾਂ ਪਿਆ ਤੇ ਬਾਬਾ ਕਲਾਧਾਰੀ ਜੀ ਸ਼ਿਕਾਰ ਖੇਲਣ ਨਾਲ, ਹਜ਼ੂਰ ਆਪ ਚਲੇ ਗਏ, ਬਾਬਾ ਜੀ ਸ਼ਿਕਾਰ ਖੇਲਣ ਨਹੀਂ ਆਉਂਦੇ। ਤਾਂ ਬਾਬਾ ਕਲਾਧਾਰੀ ਜੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਦੀ ਮਾਰ ਤੂੰ ਡਰਦੇ ਆ, ਜਿਸ ਵੇਲੇ ਫੜ ਲੈਂਦੇ ਨੇ ਫਿਰ ਹੱਡੀ ਪਸਲੀ ਨਹੀਂ ਤੱਕਦੇ। ਹਜ਼ੂਰ ਕਹਿਣ ਲੱਗੇ ਬਾਬਾ ਮੇਰੇ ਸਿੱਖ ਤੁਹਾਨੂੰ ਮਾਰਨੇ ਕਦੇ ਨਹੀਂ ਹੋ ਸਕਦਾ। ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਤਾਂ ਉਹ ਵੀ ਤੂੰ ਮੇਰਾ ਹੀ ਰੂਪ ਬਣਾ ਕੇ ਗਿਆ ਸੀ ਨਾ। ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ ਬਾਬੇ ਆ ਜਿਤਨੇ ਤੱਕ ਤੇਰਾ ਰੂਪ ਬਣਾ ਕੇ ਗਿਆ, ਸਤਿਕਾਰ ਵੀ ਕੀਤਾ, ਉਹਨੂੰ 500 ਰੁਪਈਆ ਤੇ ਘੋੜਾ ਵੀ ਦਿੱਤਾ, ਪਰ ਜਿਸ ਵੇਲੇ ਉਹ ਆਪਣੇ ਮੂੰਹ ਕਹਿਣ ਲੱਗਾ ਕਿ ਮੈਂ ਬੇਰੂਪੀਆਂ ਗੁਰੂ ਨਾਨਕ ਬਣਿਆ ਫਿਰਦਾ ਹੈ ਬਾਬਾ, ਉਸ ਵੇਲੇ ਉਹ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਪਿਆ ਕਰਦਾ ਸੀ ਤੇ ਮੈਂ ਗੁਰੂ ਨਾਨਕ ਦੇ ਗੱਦੀ ਦਾ ਸੇਵਾਦਾਰ ਹਾਂ, ਜਿਹੜਾ ਇਧਰ ਉਂਗਲ ਕਰੇਗਾ ਉਂਗਲ ਕੱਟ ਦਿਆਂਗਾ। ਆਖੋ ਸ੍ਰੀ ਵਾਹਿਗੁਰੂ। ਮੈਂ ਨਹੀਂ ਬਰਦਾਸ਼ਤ ਕਰ ਸਕਦਾ, ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਹਜ਼ੂਰ ਕਹਿਣ ਲੱਗੇ ਜੋਗਿਆ ਫਿਰ ਤੂੰ ਕਹਿੰਦਾ ਸੀ ਗੁਰੂ ਨੂੰ ਪਤਾ ਹੀ ਨਹੀਂ। ਤਾਂ ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਫਿਰ ਇਹ ਵੀ ਚੰਗਾ ਹੋ ਗਿਆ, ਪਤਾ ਲੱਗ ਗਿਆ ਕਿ ਤੂੰ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ। ਆਖੋ ਸ੍ਰੀ ਵਾਹਿਗੁਰੂ। ਤਾਂ ਹਜ਼ੂਰ ਕਹਿਣ ਲੱਗੇ ਜੋਗਿਆ ਇਹਦਾ ਮਤਲਬ ਕੀ ਹੋਇਆ ਵੀ ਤੂੰ ਮੇਰੀ ਅਜ਼ਮਾਇਸ਼ ਕੀਤੀ ਮਹਾਰਾਜ, ਜਿਵੇਂ ਸਮਝੋ। ਤਾਂ ਪੰਥ ਦੇ ਵਾਲੀ ਚੋਜੀ ਪਾਤਸ਼ਾਹ ਦੇ ਨੇਤਰਾਂ ਚ ਜਲ ਜਾਣ ਲੱਗ ਗਿਆ। ਹਜ਼ੂਰ ਵੈਰਾਗ ਚਾ ਗਿਆ ਤੇ ਕਹਿਣ ਲੱਗੇ ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਅਜ਼ਮਾਇਆ ਸੀ, ਕਿਸ ਤਰ੍ਹਾਂ ਅਜ਼ਮਾਇਆ ਆਓ ਜ਼ਰਾ ਪਿਆਰ ਨਾਲ ਸਾਨੂੰ ਕਰੋ। ਹਜ਼ੂਰ ਨੇ ਮੁਖਾਤਬ ਹੋ ਕੇ ਭਾਈ ਜੋਗਾ ਸਿੰਘ ਨੂੰ ਕਿਹਾ ਬਹੁਤੀ ਲੋੜ

ਜੋ ਗਿਆ ਮੈਨੂੰ ਪਹਿਲੇ ਜਨਮ ਚ ਸਿੱਖ ਨੇ ਅਜਮਾਇਆ ਬਾਬਰ ਦੀ ਜੇਲ ਚ, ਮੈਂ ਸਿੱਖ ਵਾਸਤੇ ਚੱਕੀਆਂ ਪੀਤੀਆਂ, ਫਿਰ ਮੈਨੂੰ ਪੰਜਵੇਂ ਜਨਮ ਚ ਦਿੱਲੀ ਦੀ ਸਿੱਖ ਨੇ, ਦਿੱਲੀ ਦੀਆਂ ਸੰਗਤਾਂ ਨੇ ਅਜਮਾਇਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਚੰਦੂ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਫਿਰ ਜੋਗਿਆ ਜੇ ਮੈਂ ਕੁੜਮਾਚਾਰੀ ਦੀ ਅਸੀਅਤ ਚ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਜਿਸ ਵੇਲੇ ਚੰਦੂ ਦੇ ਘਰ ਗਿਆ, ਚੰਦੂ ਨੇ ਮੇਰੇ ਤੇ ਸੜਦੀ ਬਲਦੀ ਰੇਹ ਦੇ ਕੜਤੇ ਪਾਏ, ਪਰ ਮੈਂ ਅਜ਼ਮਾਇਸ਼ ਪੂਰਾ ਉਤਰਿਆ। ਫਿਰ ਹੋਰ ਵੀ ਕਿਸ ਨੇ ਅਜ਼ਮਾਇਆ?

ਬਦੀਚਾਂ ਦੇ ਦੁਸ਼ਾਲੇ ਲੈ ਕੇ ਪਿਆ ਜਾਂਦਾ ਮਗਰ ਫੌਜ ਲੱਗ ਗਈ ਬਿਧੀ ਚੰਦ ਨੂੰ ਪਕੜਨ ਵਾਸਤੇ। ਅੱਗੇ ਬਿਧੀ ਚੰਦ ਨੇ ਕੀ ਤੱਕਿਆ ਪਠਿਆਰੀ ਦਾ ਪੱਠ ਪਿਆ ਬਲਦਾ ਹੈ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਛਾਲ ਮਾਰ ਦਿੱਤੀ ਆਖੋ ਜਿਹੜੀ ਹਜ਼ੂਰ ਕੀਰਤਪੁਰ ਬੈਠੇ ਹਨ ਦੀਵਾਨ ਸਜਾ ਕੇ ਨੇਤਰ ਖੁੱਲੇ ਤੇ ਕਹਿਣ ਲੱਗੇ ਪਿਆਰੇ ਉਹ ਡਾਢੀ ਗਰਮੀ ਵੀ ਲੱਗਦੀ ਆਖੋ ਸ੍ਰੀ ਵਾਹਿਗੁਰੂ ਮੇਰੇ ਛੇਵੇਂ ਪਾਤਸ਼ਾਹ ਜਲ ਲਿਆਓ ਜਲਦੀਆਂ ਗਾਗਰਾਂ ਹਜ਼ੂਰ ਦੇ ਉੱਤੇ ਪਾਈਆਂ ਪਰ ਮੇਰੇ ਛੇਵੇਂ ਪਾਤਸ਼ਾਹ ਦਾ ਸਰੀਰ ਛਾਲੇ ਛਾਲੇ ਹੋ ਗਿਆ। ਪੁੱਛਿਆ ਦਾਤਾ ਜੀ ਇਹ ਕੀ? ਹਜ਼ੂਰ ਕਹਿਣ ਲੱਗੇ ਬਿਧੀ ਚੰਦ ਨੇ ਸਾਡਾ ਧਿਆਨ ਕਰਕੇ ਪੱਠੀ ਵੀ ਛਾਲ ਮਾਰ ਦਿੱਤੀ ਹੈ, ਬਿਧੀ ਚੰਦ ਨੂੰ ਤੱਤੀ ਵਾਰੀ ਲੱਗੀ, ਸਾਰੀ ਗਰਮੀ ਸਾਡੇ ਉੱਤੇ ਆ ਗਈ ਹੈ। ਜੋ ਗਿਆ ਮੈਂ ਉਸ ਸਤਮਾਇਸ਼ ਜੀ ਪੂਰਾ ਉਤਰਿਆ।

ਜੋ ਕਿ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਅਜਮਾਇਆ ਜਿਸ ਤਰ੍ਹਾਂ ਤੁਸੀਂ ਤੋਂ ਅਜਮਾਇਆ। ਪਿਆਰੀ ਸਹਿਜ ਸੰਗਤ, ਹਜ਼ੂਰ ਦੇ ਬਚਨ ਸਨ ਤਾਈ ਜੋਗਾ ਸਿੰਘ ਚਰਨਾਂ ਤੇ ਡਹਿ ਪਿਆ, ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖਸ਼। ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ? ਆਵਾਜ਼ ਆਪਾਂ ਵੀ ਕਰ ਲਈ, ਸੂਈ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ, ਪਰ ਇਹੋ ਜਿਹਾ ਟਿਕਾਓ ਪਤਾ ਨੀ ਫਿਰ ਕਦ ਮਿਲੇਗਾ ਖੁਸਰੀ ਭਾਈ, ਇਹੋ ਜੀ ਮਿਹਰ ਪਤਾ ਨੀ ਫਿਰ ਕਦ ਮਿਲੇਗੀ। ਪਿਆਰੀ ਸਹਿਜ ਸੰਗਤ, ਭਾਈ ਜੋਗਾ ਸਿੰਘ ਟਹਿ ਕੇ ਅਰਦਾਸ ਪਿਆ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸੇਵਕ ਬੋਲੇ ਪਿੱਛੇ ਸਾਰੀ ਸੰਗਤ।

ਇੱਕੋ ਇੱਕ ਪੁੱਤ ਜਿੱਥੇ ਹੈ ਹਰ ਉਸ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਨਹੀਂ। ਕੋਈ ਉਸ ਨੂੰ ਝੱਲਾ ਕਹਿੰਦਾ, ਕੋਈ ਜਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ ਪਰ ਮੇਰਾ ਲਾਲ ਕਦੇ ਵੀ ਨਹੀਂ ਖੇਡਿਆ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਸਨ ਪ੍ਰਸ਼ਾਦ ਨਹੀਂ ਛੱਡ। ਪਤਾ ਨਹੀਂ ਕਿਹੜਾ ਰੋਗ ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਬੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਗਿਆ ਉਸ ਮਾਂ ਨੂੰ ਨੀਂਦ ਨਹੀਂ ਦਿੱਤੀ। ਪੁੱਤ ਸੌ ਗਿਆ ਹੈ ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਇਆ। ਮਾਂ ਦੀ ਆਂਦਰਾ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ ਮਾਂ ਪਹਿਲੇ ਰੱਜ। ਇਹ ਮਾਂ ਦਾ ਪਿਆਰ ਮਾਤਾ ਪ੍ਰੀਤ ਕਰੇ ਪੁੱਤ ਮਾਤਾ ਤ੍ਰਿਪਤ ਇਹਨਾਂ ਖਿਆਲਾਂ ਇਹਨਾਂ ਵਿਚਾਰਾਂ ਵਿੱਚ ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਨ। ਗੁਰੂ ਨਾਨਕ ਇੱਕ ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣਿਆ ਸੁੱਤ, ਕਾਲੂ ਨੇ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਮੂਲੇ ਜਾਣਿਓ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣਿਆ ਪਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ ਇਹ ਜਾਣਤ ਨਿਜਬਾਬ ਕਰ ਰਾਏ ਬੁਲਾਰ ਕੋ ਪ੍ਰਤੀਤ ਭਰੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਹੱਥੀ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਏਗਾ ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਗਿਆ। ਵਿਸ਼ਵਾਸ ਹੀ ਵੱਡੀ ਸੀ, ਵਿਸ਼ਵਾਸ ਹੀ ਸਭ ਤੋਂ ਵੱਡੀ ਸੀ। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ। ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀ? ਹੁਕਮ ਨਹੀਂ ਮੰਨ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ ਗੁਰੂ ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ।
ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਫਿਰ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਫਿਰ ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਵਜੇ ਇਹ ਨਹੀਂ।

ਸਾਨੂੰ ਦਰਸ਼ਨ ਕਿਉਂ ਲਾਉਂਦੇ, ਨਾਲੇ ਕਰਮਾ ਬਾਹਰ ਦੇ ਮਨ ਲਾਣੇ ਜਾਂਦੇ।

ਹਰੀਆ ਚਾਰੀਆ ਚਰ

ਸਮਝਾਉਣ ਜਾ ਰਿਹਾ ਸਤਿਆ ਗੋਇਤਾ।

0: ਪਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬੜੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮਿੱਠੀ ਜੀ ਮਾਂ ਹਿਤਾਨੀ ਬਲਬੰਸ਼ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਵੈ ਵਿਧ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹੋ ਕਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਓ ਸਿੱਖਿਆ ਸੰਤ ਨਾਮ ਪਜ ਨਾਨਕ ਰਾਮ ਰੰਗ ਆਤਮ ਸਿਉ ਰਹੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਹੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਪਾਈ ਅਰ ਬੰਧਪ ਬੂਝਨ ਕੀ ਸਭ ਸੂਝ ਪਰੀ ਬ੍ਰਜਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਘਰੀ ਕਰ ਗਹਿ ਲਿਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਘਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਗੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਘਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
1: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਦੁਜਾ ਸੇਤ ਬੈਕੁੰਠ ਬੀਨਾ ਪਰ ਸੈ ਸੰਤ ਪਿਆਰ ਜਿਹ ਕਰਤਾਰੇ ਸੰਜੋ ਸਤਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਮਨ ਨਾਮ ਰਸ ਖਾਨ ਹਰ ਭੋਜਨ ਨਾਮ ਰੱਖ ਸਦਾ ਚਾਹੇ ਮੁਖ ਮਿਸ਼ਟ ਬਾਣੀ ਤਨ ਸਤਗੁਰ ਸੇਵਿਓ ਜਿਸ ਬਸਾਏ ਗਤਿ ਅਗਮ ਜਾਣੀ ਫੁੱਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਜਰੈ ਗੁਰ ਪਰਸਿਓ ਅਮਰ ਪ੍ਰਕਾਸ਼ ਬਾਰਜ ਕਰ ਦਾਹਿਨੇ ਸਿੱਧ ਸਨ ਮੁਖ ਮੁਖ ਜੋਵੈ ਰਿਤ ਬਸੈ ਬਾਵਾਂ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਵਸੈ ਇਕ ਹਿਓ ਸੋਏ ਰਸ ਤਿਨ ਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਸੋਇ ਨਾਮ ਭਗਤ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇੱਛ ਤਿਨ ਪਾਇਓ ਚਰਨ ਤਪਰਸ ਕਿਅਤ ਚਰਨ ਗੁਰ ਅਮਰ ਪਵਰ ਰਹਿ ਹੱਥ ਤਪਰਸ ਕਿਅਤ ਹੱਥ ਲਗਾਏ ਗੁਰ ਅਮਰ ਪੈ ਜੀ ਤਪਰਸ ਕਿਅਤ ਜੀ ਗੁਰ ਅਮਰ ਬਣ ਜਾਏ ਨੈਣ ਤਪਰਸ ਕਿਅਤ ਨੈਣ ਗੁਰ ਅਮਰ ਪਿਖ ਜਾਏ ਸ਼ਰਵਣ ਤਪਰਸ ਕਿਅਤ ਸ਼ਰਵਣ ਗੁਰ ਅਮਰ ਸੁਣ ਜਾਏ ਸਕਿਆਤ ਸੋ ਹਿਓ ਜਿਤ ਹਿਓ ਵਸੈ ਗੁਰੂ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਬਣੈ ਜੋ ਸਿਰ ਨਿਵੈ ਗੁਰੂ ਅਮਰ ਨਿਤ ਸਕਿਆਤ ਸੋ ਸਿਰ ਜਾਲਪ ਬਣੈ ਜੋ ਸਿਰ ਨਿਵੈ ਗੁਰੂ ਅਮਰ ਨਿਤ
2: ਸਚ ਨਾਮ ਕਰਤਾ ਸੋ ਦ੍ਰਿੜ ਨਾਨਕ ਸੰਗ ਰਿਓ ਕਾਤੇ ਅੰਗਦ ਲੈਣ ਪਰਗਤ ਤਾਸ ਚਰਨ ਲਿਵਰਿਓ ਤਿਤ ਕੁਲ

ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕੱਢ ਕਾ ਬ੍ਰਹਮਾ ਵਿਸ਼ਣ ਸਿਰੇ ਤੈ ਅਗਨਤ ਤਿਨ ਕੋ ਮੋਹ ਪਿਆ ਮਨ ਮਧਿਕਾ ਚੌਰਾਸੀ ਲੱਖ ਜੂਣੇ ਉਪਾਈ ਰਿਜਕ ਦੀਆ ਰਿਜਕ

श्री वाहे गुरु जी। दिलावल महला